ਮਨ ਬੀ ਦੋ ਖਵੀਲਾ ਤੋ ਦਿਲ ਬਿਲ ਛਿੰਨ ਹੁਲੋਂ ਦੋ ਦਿਲ ਅਸੋਖਿਯ ਅਨਲਖਿਯ ਹੁਲੋਂ ਦੋ ਦਿਲ ਖੁਦੋ ਏ ਨਾਨਖਿੰ ਬਾਹਜ਼ੋਨੇ ਖੁਦੋ ਏ ਖਵੀਲਾ ਦੋ ਦਿਲ।